0: ਦਰਿਨ ਕੀ ਮੈਂ ਅੱਲੋ ਹਵਾਲ ਕਰਵਾ ਫਾਵਾ ਅਮਾਨਾ
1: ਦਰਿਨ ਕੀ ਮੈਂ ਬਫੈਂਗੇ ਲੋਲੋ ਗੇ ਫਿਨਿਕਾਂ
0: ਇਹ ਦਰਿਨ ਨ ਹਿਯਮਕ ਦੱਕਿਆ ਦਿਨ ਮਕੀ ਮੈਂ ਬਫੈਂਗੇ ਜ਼ਿੰਮਾ
1: ਏ ਹਿੱਤ ਕੁਕੇ ਮਾਮਲਾ ਮਿਲੀ ਏ ਹਿੱਤ ਕੁਕੇ ਮਾਮਲਾ ਮਿਲੀ ਏ ਹਿੱਤ ਕੁਕੇ ਮਾਮਲਾ ਮਿਲੀ
2: ಬುರಾಸ್ವತಿ ದುಹುಗೆ ಮೆಂದುರು ದೇ ಜಹಾಯಿರು ರಿಪೀಟ್ ಹುಕುರ್ ದುಹುಗೆ ರೇಗಣು ದಿಹೆ ಜಹಾಯಿರು ಅದಿ ಹೊನ್ಹಿರ್ ದುಹುಗೆ ಮೆಂದಂ ಎಕೆ ಜಹಾಯಿರು
3: ಇತ್ತಗುಗೆ ಮಾಮೆ ನಾಮೆಲಿ